0: with workshops and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: ਤੁਸੀਂ ਕੀ ਹੋ ਪਰੇਸ਼ਾਨ ਖਲਦੇ ਹੋ ਜੀ
2: ਅੰਕਲ ਮੇਰੀ ਕਾਰ ਕੀ ਐਮਓਟੀ ਐਕਸਪਾਇਰ ਹੋ ਰਹੀ ਹੈ ਕੌਣ ਸਾ ਐਮਓਟੀ ਸੈਂਟਰ ਲੈ ਕੇ ਜਾਊਂ
1: ਇਹ ਤਾਂ ਕੋਈ ਫਿਕਰ ਵਾਲੀ ਗੱਲ ਹੀ ਨਹੀਂ ਇਹ ਸਾਡੇ ਭਾਪਾ ਗੁਲਾਮ ਕਾਦਰ ਹੋ ਰਹੇ ਨਾ ਇਹ ਐਮਓਟੀ ਵਾਲੇ ਉਹ ਹਰ ਕਿਸਮ ਦੀ ਗੱਡੀਆਂ ਨਹੀਂ ਐਮਓਟੀ ਕਰਨੇ ਭਾਵੇਂ ਕਾਰ ਵੈ ਜਾਂ ਵੈਨ ਤੇ ਰੀਟੈਸਟ ਬਿਲਕੁਲ ਫ੍ਰੀ ਕਰਨੇ ਖੁਸ਼ ਅਖਲਾਕ ਸ਼ਖਸੀਅਤ ਤੇ ਲਾਜਵਾਬ ਸਰਵਿਸ
2: ਇਹ ਐਮਓਟੀ ਵਾਲੇ ਹੈ ਕਿਦਾਂ
1: ਇਹ

ਵੀ ਅਸਾਂ ਚਲੋ ਉਸ ਵੇਲੇ ਨਾ ਦੇ ਸਕਿਆ ਅਸਾਂ ਜਿਸ ਤਰ੍ਹਾਂ ਮੈਂ ਖੁਦ ਹਾਂ ਤੁਸੀਂ ਸਾਰੇ ਆਪਣੇ ਆਪ ਪਰ ਸੋਚੋ ਕਿ ਅਸਾਂ ਵੱਲ ਦੇਣ ਏ ਪਰਦਾ ਫਰਮਾ ਚੁੱਕ ਲਿਆ ਜਿੰਨਾ ਸੀ ਫਿਰ ਜਿਹਨੇ ਜ਼ਿੰਦਾ ਅੱਲਾਹ ਤਾਲਾ ਉਹਨੂੰ ਹੋਰ ਤਾਂ ਜਿਹੜਾ ਦਰਾਜ਼ੀ ਉਮਰ ਅਤਾ ਫਰਮਾਉਣ ਵੱਲ ਦੇਣ ਨਹੀਂ ਅਗਰ ਅਸਾਂ ਨਾ ਫਰਮਾਣੀ ਕਰਨੇ ਅਗਰ ਨਾ ਫਰਮਾਣੀ ਹੋ ਸੀ ਫਿਰ ਉਹ ਅਸਾਂ ਕੀ ਗੱਲ ਕਰ ਸੁਣ ਕੇ ਸੈਡ ਪਰ ਬਾਈ ਅਸਾਂ ਦੇਸ ਨਿਕਾਲਾ ਦੀ ਉੱਠ ਸੁਣ ਅਗਰ ਸਾਡਾ ਤੁਹਾਡਾ ਕੋਈ ਤਲਕ ਨਹੀਂ ਕਿ ਉਹ ਅਸੂ ਕਿ ਸਾਰੀ ਬੜੀ ਬੇਇੱਜ਼ਤੀ ਕਰਾਈ ਬੜੀ ਗਲਤ ਕੰਮ ਕੀਤਾ ਬੜਾ ਇਸ ਤਰ੍ਹਾਂ ਕੀਤਾ ਲੇਕਿਨ ਅੱਲਾਹ ਦੀ ਜ਼ਾਤ ਹੋਈ ਬੇਸ਼ੁਮਾਰ ਗੁਨਾਹ ਇੱਕ ਗੁਨਾਹ ਵੇਖਣ ਦੇਵਣ ਦੇਸ ਨਿਕਾਲਾ ਤੇ ਲੱਖ ਗੁਨਾਹ ਮੋਲਾ ਵੇਖੇ ਪਰਦੇ ਵਾਲਾ ਲੇਖ ਲੱਖ ਤੱਕਿਆ ਉਸ ਗੁਨਾਹ ਪਰਦੇ ਪਾਈ ਉੜੇ ਇੱਜ਼ਤ ਝਟਕਾ ਥੋੜਾ ਸਿੱਧਾ ਹੋਈ ਗੋ ਸਿੱਧਾ ਹੋਈ ਗੋ ਲੇਕਿਨ ਅਗਰ ਨਹੀਂ ਹੋਇਆ ਤਾਂ ਫਿਰ ਚਲੋ ਉਸ ਵਿੱਚ ਜ਼ਿੰਦਗੀ ਗੁਜ਼ਾਰੀ ਗਿਆ ਤਾਂ ਅੱਗੇ ਉਸ ਵਿੱਚ ਪੁਸ਼ਪਾਲ ਤਾਂ ਕਰਨੀ ਪੈਸੇ ਉਸਕੀ ਤਾਰਾ ਸਾਰਾ ਸਿਸਟਮ ਉਸੀ ਬਸ ਇਹ ਸਾਹਿਬ ਜਿਹੜੇ ਉਹ ਉਹ ਫਰਮਾਣੇ ਔਰ ਇੱਥੇ ਵੀ ਉਹ ਫਰਮਾਣੇ ਕਿ ਜਿਹੜਾ ਉਹ ਬਾਦਸ਼ਾਹ ਸਲਾਮਤ ਬੇਟੇ ਕੀ ਛੋੜੀ ਤਾਂ ਇਹ ਬੜੇ ਪਰੇਸ਼ਾਨ ਹੋਈਏ ਤੋ ਜਿਹੜਾ ਵਜ਼ੀਰ ਆ ਉਹਨੂੰ ਕੀ ਆ ਗੱਲ ਆਖਣਾ ਪਿਆ ਕਿ ਜਨਾਬ ਗੱਲ ਇਸ ਤਰ੍ਹਾਂ ਕਿਉਂ ਪਰੇਸ਼ਾਨ ਹੋ ਰਹੇ ਹੋ ਸਾਲੇ ਇਬਨ ਅਮੀਦ ਵਜ਼ੀਰ ਆ ਬਹੁਤ ਲਾਇਕ ਵਜ਼ੀਰ ਹੈ ਉਹ ਬਸ ਅਲਮ ਨਾ ਪਰੇਸ਼ਾਨ ਹੋ ਜੀ ਬੱਚੇ ਤਾਂ ਸੜੀਏ ਇੱਕ ਤੁਸੀਂ ਬੇਟਾ ਇੱਕ ਮਾੜਾ ਬੇਟਾ ਆ ਇਹ ਦੋਏ ਗੇ ਚਲੇ ਬੱਚੇ ਸੜੇ ਲੇਕਿਨ ਅਸਾਂ ਕੋਲ ਜ਼ਿਆਦਾ ਉਹ ਬੰਦੇ ਤਾਂ ਅੱਲਾਹ ਨੇ ਨਾ ਤਾਂ ਅੱਲਾਹ ਅਸਾਂ ਤੋਂ ਜ਼ਿਆਦਾ ਉਹਨਾਂ ਨਾਲ ਪਿਆਰ ਕਰਨਾ ਲਿਹਾਜ਼ਾ ਅੱਲਾਹ ਤਾਲਾ ਉਹਨਾਂ ਕੀ ਪਰੇਸ਼ਾਨ ਨਹੀਂ ਹੋਣ ਦੇਣਗਾ ਉਹਨਾਂ ਕੀ ਤੰਗੀ ਤਕਲੀਫ ਨਹੀਂ ਹੋਣਗੀ ਇਨਸ਼ਾਅੱਲਾ ਵਾਪਸ ਇਸ ਨੂੰ ਸਾਰਾ ਆਪਣਾ ਮਕਸਦ ਹਾਸਲ ਕਰ ਲਿਆ ਯਾਨੀ ਮਕਸਦ ਮੈਂ ਆ ਯਾਨੀ ਬਾਦਸ਼ਾਹ ਨੇ ਉਸ ਪਰੇਸ਼ਾਨੀ 'ਚ ਵੀ ਉਹ ਜਿਹੜਾ ਵਜ਼ੀਰ ਆ ਉਹ ਨੀ ਦੇਖਭਾਲ ਕਰਨਾ ਪਿਆ ਉਸਨੀ ਖਿਦਮਤ ਕਰਨਾ ਪਿਆ ਉਸਨੀ ਜਿਹੜੀ ਆ ਉਹ ਸਲਾਹ ਅਫਜ਼ਾਈ ਕਰਨਾ ਪਿਆ ਜਬਕਿ ਅਸਾਂ ਜਿਹੜੇ ਆ ਅੱਜ ਸਾਰਾ ਅਗਰ ਕੋਈ ਵਜ਼ੀਰ ਮਸ਼ੀਰ ਆ ਜਾਂ ਹੋਰ ਜਿਹੜੇ ਸਾਰੇ ਮਸ਼ੀਰ ਵੀ ਥੇ ਨਾ ਹਰ ਬੰਦੇ ਨੇ ਮਸ਼ੀਰ ਹੋਣੇ ਯਾਦ ਰੱਖਿਆ ਵੇ ਹਰ ਬੰਦੇ ਨੇ ਮਸ਼ੀਰ ਹੋਣੇ ਜਿਸਦਾ ਕੋਈ ਨਹੀਂ ਮਸ਼ਵਰੇ ਦੇਣੀ ਪੈਣਾ ਰੱਖਿਆ ਕਰੋ ਬਸ ਇਹ ਆਣੇ ਤਾਂ ਉਸੇ ਪੈਦਾ ਕੀਤੇ ਬੇ

0: creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: ਤੇ ਤੁਸੀਂ ਕੀ ਪਰੇਸ਼ਾਨ ਖਲਤੇ ਹੋ ਜੀ
2: ਅੰਕਲ ਮੇਰੀ ਕਾਰ ਕੀ MOT ਐਕਸਪਾਇਰ ਹੋ ਰਹੀ ਹੈ ਕੌਣ ਸਾ MOT ਸੈਂਟਰ ਲੈ ਕੇ ਜਾਉਂ
1: ਇਹ ਤਾਂ ਕੋਈ ਫਿਕਰ ਵਾਲੀ ਗੱਲ ਹੈ ਨਹੀਂ ਇਹ ਸਾਡੇ ਭਾਪਾ ਗੁਲਾਮ ਕਾਦਰ ਹੋ ਰਹੇ ਨਾ ਇਹ MOT ਵਾਲੇ ਉਹ ਹਰ ਕਿਸਮ ਦੀ ਗੱਡੀਆਂ ਨਹੀਂ MOT ਕਰਨੇ ਭਾਵੇਂ ਕਾਰ ਵੈ ਜਾਂ ਵੈਨ ਤੇ ਰੀਟੈਸਟ ਬਿਲਕੁਲ ਫ੍ਰੀ ਕਰਨੇ ਖੁਸ਼ اخلاق ਸ਼ਖਸੀਅਤ ਤੇ ਲਾਜਵਾਬ ਸਰਵਿਸ
2: ਇਹ MOT ਵਾਲੇ ਹੈ ਕਿਧਰ
3: ਇਹ MOT ਪਲੇਸ ਸਟ੍ਰੀਟ ਅਟਕਲਿਫ S92PE ਅਪਾਇੰਟਮੈਂਟ ਨਹੀਂ ਕੋਈ ਜ਼ਰੂਰਤ ਨਹੀਂ ਅੱਛੋ MOT ਗੱਡੀ ਨਹੀਂ ਕਰੋ ਤੇ ਮੋਜਾਂ ਕਰੋ ਫੋਨ ਨੰਬਰ 0786 786 2585
4: 55 million face hunger in West and Central Africa, including malnourished children. Can you make a lasting difference in children's lives? Together with the plight of the children of Gaza, let's become a beacon of hope in their time of sheer need. Call the donation hotline now on 0114 365 4454 or visit familiesrelief.org.uk and let's save lives together.
5: For the latest updates, follow us on facebook.com/linkfm96.7.
6: 96.7 Link FM.
7: You are listening to Link FM.

0: books and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: And the winner is...
2: And the winner is...
3: And the winner is...
1: Your business being heard on the radio.
4: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
5: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233, or follow us on Instagram at VIP Mansion Weddings.
6: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇਸ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਪੁੱਛੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
7: या 07784850934.
8: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
9: You can listen to Link FM on 96.7 FM across South Yorkshire, online and on DAB.

ਕੀ ਮੈਂ ਵੈਲਕਮ ਆਖਣਾ ਜੀ ਕਸ਼ਮੀਰ ਦਾ ਪਠਵਾਰ ਨਿਰੰਗ ਸਤ ਬਿਸਮਿਲ੍ਲਾ ਜੀ ਐਨ ਵੀ ਆਖਣਾ ਸੋਨੀਆ ਤਾਂ ਮਨਮੋਹਣਿਓ ਜੀ ਸਾਡੇ ਸਟੂਡੀਓ ਦਾ ਨੰਬਰ 1142618181 व्हाट्सएप ना नंबर 7939849339 सोना सुथरा निवासो गाने सुन सो सनासो भी सारी फेसबुक पर मेरे सोने वीर परा सारे दिल जानी दस ਲੈ ਦਬਈ ਤੋਂ ਸਭ ਮੌਜੂਦ ਹੈ ਮੁਰਸ਼ਦ ਕਿਆ